ਇੱਛਾ ਜੋਤਿਪਾਲ ਇੱਦਾਂ ਸਮਝੇ ਤਿੱਸਾ ਇਸੇ ਤੇ ਇੱਦਾਂ ਸਮਝੇ ਅਸੂ ਹੱਥ ਦਾ ਜੀਵਤ ਤੁਨਤ ਸ਼੍ਰੀਲੰਕਾ ਸਿਨੇਮਾ ਗੀਤੇ ਅਮਰਨੀਯ ਰਾਜੂ ਲੈਸੇ ਸਲਕਨ ਜਨ ਹੁਰਦੇ ਦੇ ਅਮਰਨੀਯ ਗਾਇਕ ਉਹਗੇ ਮੁਰਦੂ ਸੁਗੰਧ ਦਿਨ ਸਤਵਾ ਬਾਵੇ ਫਿਰਨੂ ਹਾਂਡੇ ਸ਼੍ਰੀਲੰਕਾ ਸੰਗੀਤੇ ਅਸਮ ਸਮ ਸਟਾਨਕ ਤੈਬੂਆ ਸਿਨੇਮਾ ਗੀਤ ਤੁੰਦਾਗਰ ਅਧਿਕ ਪ੍ਰਮਾਣੇ ਗਾਇਨਾ ਕਲ ਉਹ ਉਬ ਮਾਹਟ ਦੁਨ ਸਨਿਆਸ ਸੰਦ ਕੀ ਨਿਸੰਦ ਕੀ ਮਗੇ ਰਾਮਨ ਕੇ ਉਬਟ ਮਗੇ ਆਦਰਿਵੈਨ ਗੀਤ ਅਦਤ ਜਨਪ੍ਰਿਯ ਉਹਗੇ ਹੰਡਟ ਤਿਬੂ ਸੁਵੰਦ ਸੰਵੇਦੀ ਸਤਿਯ ਮਨੁਸਕੇ ਮੇਂ ਫਿਰਨੂ ਜਨਤਾ ਉਹਗੇ ਸਿੱਧਿਨਾਗਤ ਰੂਪਵਾਹਿਨੀ ਸਿਨੇਮਾ ਵੇਦਿਕਾ ਸੰਗੀਤ ਸੇਲੁਮ ਸ਼ੇਸਤ੍ਰ ਵਲ ਸੁਵਿਸ਼ੇਸ ਸਟਾਨਕ ਉਹ ਤਬਾ ਤਿਬਿਨੋ ਜੋਤਿਪਾਲਗੇ ਗੀਤ ਅਸਨ ਵਿਟ ਅਦਟ ਸਿਤਟ ਸੋਯਕ ਮਤਕ ਸੁਵੰਦਕ ਸਾ ਅਮਰਨੀਯ ਸੰਗੀਤ ਰਸਯਕ ਲੈਬਿਨੋ